ਜਰੀਂ ਦੇ ਜਾਸ ਕਾਲੀ ਆਂਗੁਰ ਸਾਥੀਂ ਬੋਲ ਰਿਆ ਆਗਰੋ ਦਾ ਪੁਆ ਅਸੀਂ ਮੱਲਾ ਧੁਨੇ ਜੀ ਯਲਗਾ ਦੱਲਾ ਗਬਲ ਦੇ ਆਯੁਧੇ ਦਾ ਕਾਲ ਸ਼ੀਰ ਬੰਗਨ ਨਾਲ ਪਰ ਰੋਲ ਹਾਰਾ